ਸਾਰੀਆਂ ਬਿਛੀਆ ਬਜਨਾ ਹਾਂ ਤਨ ਪੈਰੇ ਨਏ ਨਏ ਕੰਗਣਾ ਪਾਂ ਉਂਗਰੀਆ ਬਿਛੀਆ ਬਜਨਾ ਹਾਂ ਤਨ ਪੈਰੇ ਨਏ ਨਏ ਕੰਗਣਾ ਪਾਵਨ ਮੈਂ ਚਮਕੇ ਪਾਈ ਅਲੀਆ ਨੋਨੀ ਤੁਹੇ ਨਾ ਕੁੰਗਰੀਆ ਮਰੀ ਮਰਿਆਦਾਰ ਬਣੀ ਹੈ ਮਰਿਆਦਾਰ ਕਮਰ ਕਸੀ ਕਰ ਦੋਨੀ ਨੋਨੀ ਕਮਰ ਕਸੀ ਕਰ ਦੋਨੀ ਨੋਨੀ

ਗਿਆਨੀ ਸੁਰ ਗਣੇ ਦੀ ਬਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਖੇਲਤ ਰਹੇ ਰਘੁਰਾਈ ਸੁਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰ ਹੋਵੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ